0: अभी आप सुन रहे थे कार्यक्रम एक ही फिल्म से। आकाशवाणी दिल्ली का ये इंद्रप्रस्थ चैनल है, मीडियम वेव 366.3 मीटर अर्थात 819 किलोहर्ट्स, डीआरएम 810 किलोहर्ट्स पर। 1:40 होने को है, लीजिए सुनते हैं समाचार।
1: नमस्कार, ए आकाशवाणी ए। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ AI ਦੀ ਨਵੀਂ ਤਕਨੀਕ, ਇੰਟਰਨੈਟ ਅਤੇ ਡਾਟਾ ਦੀ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ ਏ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਟੈਕਸ ਪ੍ਰਸ਼ਾਸਨ ਕਾਗਜ਼ ਤੋਂ ਡਾਟਾ ਸੰਚਾਲਿਤ ਅਤੇ ਡਿਜੀਟਲ ਸੰਚਾਲਿਤ ਪ੍ਰਣਾਲੀਆਂ ਵੱਲ ਵਧ ਰਿਹਾ ਏ। ਪੰਜਾਬ ਦੀਆਂ 5 ਸਹਿਕਾਰੀ ਖੰਡ ਮਿੱਲਾਂ ਨੇ ਮਾਲੀ ਪ੍ਰਬੰਧ, ਗੰਨਾ ਵਿਕਾਸ ਤੇ ਤਕਨੀਕੀ ਕੁਸ਼ਲਤਾ ਲਈ ਰਾਸ਼ਟਰੀ ਅਵਾਰਡ ਜਿੱਤੇ ਨੇ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਨੇ ਅੱਜ 8 ਸਾਲ ਪੂਰੇ ਕਰ ਲਏ ਨੇ ਤੇ ਓਲੰਪਿਕ ਤਮਗਾ ਜੇਤੂ ਮੀਰਾਬਾਈ ਚਾਨੂ ਨੇ ਜਾਪਾਨ ਵਿਚ ਏਸ਼ੀਆਈ ਖੇਡਾਂ ਵਿਚ ਔਰਤਾਂ ਦੇ ਭਾਰ ਚੁੱਕਣ ਦੇ ਮੁਕਾਬਲੇ ਦੀ 49 ਕਿਲੋਗਰਾਮ ਸ਼੍ਰੇਣੀ ਚ ਚਾਂਦੀ ਦਾ ਤਮਗਾ ਜਿੱਤਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਦਿਆਰਥੀਆਂ

0: ਨੂੰ AI ਦੀ ਨਵੀਂ ਤਕਨੀਕ ਇੰਟਰਨੈਟ ਅਤੇ ਡਾਟਾ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ ਏ। ਰਾਸ਼ਟਰਪਤੀ ਨੇ ਅੱਜ ਗੁਜਰਾਤ ਦੇ ਵਡੋਦਰਾ ਵਿਖੇ ਮਹਾਰਾਜਾ ਸਾਇਆਜੀ ਰਾਓ ਯੂਨੀਵਰਸਿਟੀ ਦੇ 75ਵੇਂ ਕਨਵੋਕੇਸ਼ਨ ਸਮਾਰੋਹ ਚ ਵਿਦਿਆਰਥੀਆਂ ਨੂੰ ਕਿਹਾ ਕਿ ਡੇਟਾ ਤੁਹਾਨੂੰ ਸੂਚਨਾ ਦੇ ਸਕਦਾ ਹੈ ਪਰ ਫੈਸਲਾ ਤੁਹਾਡਾ ਹੋਏਗਾ।
1: अपनाने समय आपका विवेक होना चाहिए। आपको ये याद रखना चाहिए कि आर्टिफिशियल इंटेलिजेंस समाधान दे सकता है, लेकिन सही प्रश्न पूछना आपका कर्तव्य होना चाहिए। टेक्निक आपको गति दे सकती है, लेकिन ये तय करना है, आपका काम है कि आपको किस दिशा में जाना है। डेटा आपको सूचना दे सकता है, लेकिन उस सूचना के नैतिक उपयोग कैसे करना है ये निर्णय आपको ही करना है।
0: ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਜੀਓ ਤੇ ਜੀਓ ਜੀਵ ਦਿਓ ਦੀ ਸੋਚ ਨਾਲ ਅੱਗੇ ਵਧਣ ਨੂੰ ਕਿਹਾ। ਉਨੂਾਂ ਨੇ ਵਿਦਿਆਰਥੀਆਂ ਨੂੰ ਸਾਲ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਚ ਯੋਗਦਾਨ ਪਾਉਣ ਲਈ ਵੀ ਕਿਹਾ।
1: ਬਸ 2047 ਤੱਕ ਵਿਕਸਿਤ ਭਾਰਤ ਕੇ ਨਿਰਮਾਣ ਕੇ ਰਾਸ਼ਟਰੀ ਲਕਸ਼ਯ ਕੋ ਲੈ ਕੇ ਦੇਸ਼ਵਾਸੀ ਅੱਗੇ ਵਧ ਰਹੇ ਹਨ। ਐਸਾ ਭਾਰਤ ਜਹਾਂ ਗੁਣਵੱਤਾਪੂਰਨ ਸਿੱਖਿਆ ਔਰ ਸਵਾਸਥ ਸੁਵਿਧਾਏ ਸਭੀ ਤੱਕ ਪਹੁੰਚੇ, ਐਸਾ ਭਾਰਤ ਜਹਾਂ ਵਿਗਿਆਨ ਔਰ ਪ੍ਰੌਦਯੋਗਿਕੀ ਕਾ ਉਪਯੋਗ ਮਾਨਵ ਕਲਿਆਣ ਕੇ ਲਈ ਹੋ।
0: ਉਨਾਂ ਸਿੱਖਿਆ ਸਮੇਤ ਵੱਖ ਵੱਖ ਖੇਤਰਾਂ ਵਿਚ ਔਰਤਾਂ ਦੀ ਵੱਧ ਰਹੀ ਹਿੱਸੇਦਾਰੀ ਦੀ ਵੀ ਸ਼ਲਾਘਾ ਕੀਤੀ। ਕਨਵੋਕੇਸ਼ਨ ਸਮਾਰੋਹ ਦੌਰਾਨ ਰਾਸ਼ਟਰਪਤੀ ਮੁਰਮੂ ਨੇ 12,600 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਅਤੇ 160 ਵਿਦਿਆਰਥੀਆਂ ਨੂੰ ਕੁਲ 201 ਸੋਨੇ ਦੇ ਤਮਗੇ ਪ੍ਰਦਾਨ ਕੀਤੇ। ਰਾਜਪਾਲ ਆਚਾਰਿਆ ਦੇਵਵਰਤ ਨੇ ਵੀ ਡਿਗਰੀਆਂ ਪ੍ਰਦਾਨ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਰਾਸ਼ਟਰਪਤੀ ਮੁਰਮੂ ਜੋ ਗੁਜਰਾਤ ਦੇ ਦੋ ਦਿਨਾਂ ਦੌਰੇ ਤੇ ਨੇ, ਅੱਜ ਵਡੋਦਰਾ ਵਿਚ ਬ੍ਰਹਮ ਕੁਮਾਰੀ ਦੇ ਗਲੋਬਲ ਸਪਿਰਿਚੁਅਲ ਪੈਲੇਸ ਰਿਟ੍ਰੀਟ ਸੈਂਟਰ ਦਾ ਉਦਘਾਟਨ ਕਰਨਗੇ। ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਵਿਸ਼ਵ ਨਵੀਨੀਕਰਨ ਲਈ ਅਧਿਆਤਮਕ ਜਾਗਰੂਕਤਾ ਪ੍ਰੋਜੈਕਟ ਦੀ ਸ਼ੁਰੂਆਤ ਵੀ ਕਰਨਗੇ ਅਤੇ ਵਿਕਸਿਤ ਭਾਰਤ ਲਈ ਯੁਵਾ ਰਾਸ਼ਟਰ ਨਿਰਮਾਣ ਲਈ ਅੰਦਰੂਨੀ ਤਾਕਤ ਨੂੰ ਜਾਗਰੂਕ ਕਰਨਾ ਮੁਹਿੰਮ ਦਾ ਵਰਚੁਅਲੀ ਉਦਘਾਟਨ ਕਰਨਗੇ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹੈ ਕਿ ਟੈਕਸ ਪ੍ਰਸ਼ਾਸਨ ਕਾਗਜ਼ ਅਤੇ ਸਬੰਧ ਆਧਾਰਿਤ ਪ੍ਰਕਿਰਿਆਵਾਂ ਤੋਂ ਡਾਟਾ ਸੰਚਾਲਿਤ ਤੇ ਡਿਜੀਟਲੀ ਸੰਚਾਲਿਤ ਪ੍ਰਣਾਲੀਆਂ ਵੱਲ ਵਧ ਰਿਹੈ। ਅੱਜ ਨਵੀਂ ਦਿੱਲੀ ਵਿਚ ਬ੍ਰਿਕਸ ਟੈਕਸ ਮੁਖੀਆਂ ਦੀ ਮੀਟਿੰਗ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਭਾਰਤ ਦੇ ਫੇਸਲੈਸ ਅਸੈਸਮੈਂਟ, ਪਹਿਲਾਂ ਤੋਂ ਭਰੇ ਰਿਟਰਨ, ਰੀਅਲ ਟਾਈਮ ਇਨਵਾਇਸ ਪ੍ਰਮਾਣੀਕਰਨ ਅਤੇ AI ਸਮਰੱਥ ਟੈਕਸਦਾਤਾ ਸਹਾਇਤਾ ਦੇ ਤਜਰਬੇ ਨੇ ਬ੍ਰਿਕਸ ਭਾਈਵਾਲਾਂ ਵਿਚ ਦਿਲਚਸਪੀ ਪੈਦਾ ਕੀਤੀ ਏ। ਖਜ਼ਾਨਾ ਮੰਤਰੀ ਨੇ ਇਸ ਸਾਲ ਦੇ ਬ੍ਰਿਕਸ ਟੈਕਸ ਸੈਸ਼ਨ ਤੋਂ ਉਭਰ ਰਹੇ ਤਿੰਨ ਵਿਆਪਕ ਖੇਤਰਾਂ, ਤਕਨਾਲੋਜੀ, ਸ਼ਾਸਨ ਤੇ ਲੋਕਾਂ ਦੀ ਪਛਾਣ ਕੀਤੀ। ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਮੀਟਿੰਗ ਦੋ ਨਵੇਂ ਕਾਰਜ ਸਮੂਹਾਂ, ਅੰਤਰਰਾਸ਼ਟਰੀ ਟੈਕਸੇਸ਼ਨ ਅਤੇ ਟਰਾਂਸਫਰ ਕੀਮਤ ਅਤੇ ਮਾਲੀਆ ਅੰਕੜੇ ਲਈ ਕਾਰਜ ਖੇਤਰ ਦਸਤਾਵੇਜ਼ਾਂ ਤੇ ਵਿਚਾਰ ਕਰੇਗੀ। ਇਟਲੀ ਦੇ ਉਪ ਪ੍ਰਧਾਨ ਮੰਤਰੀ ਐਂਟੋਨੀਓ ਤਾਜਾਨੀ ਨੇ ਕਿਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਨਾਲ ਇਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਸਾਂਝੀ ਕਰਦੈ ਅਤੇ ਇਸ ਭਾਈਵਾਲੀ ਤਹਿਤ ਹੀ ਉਨ੍ਹਾਂ ਨੇ ਵਿਦੇਸ਼ ਮੰਤਰੀ ਨਾਲ ਮੀਟਿੰਗ ਕੀਤੀ। ਐਂਟੋਨੀਓ ਤਾਜਾਨੀ ਨੇ ਕੱਲ ਆਪਣੀ ਮੀਟਿੰਗ ਤੋਂ ਬਾਅਦ ਇਕ ਸੋਸ਼ਲ ਮੀਡੀਆ ਪੋਸਟ ਵਿਚ ਲਿਖਿਐ ਕਿ ਇਸ ਢਾਂਚੇ ਵਿਚ ਅਸੀਂ ਨੈਵੀਗੇਸ਼ਨ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਦੀ ਮਹੱਤਤਾ ਨੂੰ ਸਾਂਝਾ ਕਰਦੇ ਹਾਂ ਜੋ ਕਿ ਵਪਾਰਕ ਮਾਰਗਾਂ ਦੀ ਸੁਰੱਖਿਆ, ਸੰਪਰਕ ਅਤੇ ਸਾਡੀਆਂ ਆਰਥਿਕਤਾਵਾਂ ਦੇ ਵਿਕਾਸ ਲਈ ਜ਼ਰੂਰੀ ਏ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਆਪਣੇ ਇਕ ਪੋਸਟ ਵਿਚ ਕਿਹੈ ਕਿ ਸਾਡੀਆਂ ਚਰਚਾਵਾਂ ਖਾੜੀ ਦੀ ਸਥਿਤੀ, IMEC ਅਤੇ ਯੁਕਰੇਨ ਸੰਘਰਸ਼ ਤੇ ਕੇਂਦਰਿਤ ਰਹੀਆਂ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਵੱਧ ਰਹੇ ਭੂ ਸਿਆਸੀ ਤਣਾਅ, ਆਰਥਿਕ ਚੁਣੌਤੀਆਂ, ਜਲਵਾਯੂ ਨਾਲ ਸਬੰਧਿਤ ਆਫਤਾਂ ਤੇ ਬਹੁਪੱਖੀ ਪ੍ਰਣਾਲੀ ਤੇ ਵੱਧ ਰਹੇ ਦਬਾਅ ਨੂੰ ਹੱਲ ਕਰਨ ਲਈ ਦੁਨੀਆਂ ਦੇ ਵਿਕਾਸਸ਼ੀਲ, ਘੱਟ ਵਿਕਸਿਤ ਅਤੇ ਗਰੀਬ ਦੇਸ਼ਾਂ ਵਿਚਕਾਰ ਵਧੇਰੇ ਸਹਿਯੋਗ ਲਈ ਕਿਹੈ। ਸ੍ਰੀ ਜੈਸ਼ੰਕਰ ਕੱਲ੍ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੇ ਮੌਕੇ ਤੇ ਆਲਮੀ ਦੱਖਣ ਦੇ ਦੇਸ਼ਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮੀਟਿੰਗ ਦੌਰਾਨ ਉਨ੍ਹਾਂ ਨੇ ਕਿਹਾ ਕਿ ਆਲਮੀ ਸਥਿਤੀ ਵਿਚ ਵਧਦੇ ਟਕਰਾਅ, ਸਪਲਾਈ ਲੜੀ ਅਤੇ ਵਪਾਰ ਤੇ ਦਬਾਅ, ਖੰਡਿਤ ਨਿਵੇਸ਼ ਪ੍ਰਵਾਹ, ਵਧਦੇ ਕਰਜ਼ੇ ਦੇ ਜੋਖਮ ਅਤੇ ਵਿਕਾਸ ਲਈ ਨਾਕਾਫੀ ਮਾਲੀਏ ਦੀਆਂ ਸਮੱਸਿਆਵਾਂ ਦੇਖੀਆਂ ਜਾ ਰਹੀਆਂ ਨੇ। ਉਨ੍ਹਾਂ ਕਿਹਾ ਕਿ ਵਿਕਾਸਸ਼ੀਲ ਅਤੇ ਘੱਟ ਵਿਕਸਿਤ ਦੇਸ਼ਾਂ ਨੂੰ ਸਪਲਾਈ ਲੜੀ, ਮਾਲੀਏ ਅਤੇ ਸੰਪਰਕ ਰੁਕਾਵਟਾਂ ਵਰਗੀਆਂ ਮੁੱਖ ਚੁਣੌਤੀਆਂ ਦਾ ਹੱਲ ਕਰਨ ਲਈ ਇਕੱਠੇ ਕੰਮ ਕਰਨਾ ਚਾਹੀਦੈ।
2: India's engagement with the Global South.
3: ग्लोबल साउथ के साथ भारत का जुड़ाव सिर्फ अपने राष्ट्रीय हितों तक ही सीमित नहीं है, बल्कि यह एक जुटता और साझा समृद्धि के प्रति उसकी प्रतिबद्धता को भी दिखाता है। यह रिश्ता आपसी सीख और सहयोग पर आधारित है, साथ ही इसमें अंतर्राष्ट्रीय व्यवस्था के भविष्य को तय करने में ग्लोबल साउथ की आवाज को मजबूत करने का साझा हित भी शामिल है।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਪੰਜਾਬ ਰਾਜ ਮਾਨਸਿਕ ਸਿਹਤ ਅਥਾਰਟੀ SMHA ਨੇ

0: ਕਲੇ ਕਿ ਰਾਜ ਭਰ ਵਿਚ ਚਲ ਰਹੇ ਸਾਰੇ 83 ਨਿੱਜੀ ਮਨੋਵਿਗਿਆਨਿਕ ਨਰਸਿੰਗ ਹੋਮ ਅਤੇ ਕਲੀਨਿਕਾਂ ਨੂੰ ਆਪਣੇ ਆਪ ਨੂੰ ਲਾਜ਼ਮੀ ਤੌਰ ਤੇ ਰਜਿਸਟਰ ਕਰਨਾ ਪਏਗਾ। ਇਹ ਫੈਸਲਾ ਕੱਲ ਇਕ ਸਮੀਖਿਆ ਮੀਟਿੰਗ ਵਿਚ ਲਿਆ ਗਿਆ ਜੋ ਕਿ ਮਨੋਵਿਗਿਆਨਕ ਦੇਖਭਾਲ ਨੂੰ ਨਵਾਂ ਹੁਲਾਰਾ ਦੇਣ ਲਈ ਨਵੀਂ ਬਣੀ SMHA ਵਿਚ 11 ਗੈਰ ਸਰਕਾਰੀ ਮੈਂਬਰਾਂ ਦੇ ਹਾਲ ਹੀ ਵਿਚ ਸ਼ਾਮਲ ਹੋਣ ਦਾ ਸਵਾਗਤ ਕਰਨ ਲਈ ਬੁਲਾਈ ਗਈ ਸੀ। ਮੀਟਿੰਗ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਵਿਚ ਕਮਿਊਨਿਟੀ ਗਰੁੱਪ ਹੋਮ ਚਲਾਉਣ ਲਈ ਨਿਰੀਖਣ ਕੀਤੇ ਗਏ 6 ਸ਼ਾਰਟਲਿਸਟ ਕੀਤੀਆਂ NGO ਸੰਚਾਲਿਤ ਮਾਨਸਿਕ ਸਿਹਤ ਸੰਸਥਾਵਾਂ ਦੀ ਆਰਜ਼ੀ ਰਜਿਸਟ੍ਰੇਸ਼ਨ ਤੇ ਵੀ ਵਿਚਾਰ ਕੀਤਾ ਗਿਆ। ਇਸ ਵਿਚ ਤਜਰਬੇਕਾਰ ਮਨੋਵਿਗਿਆਨੀ ਅਤੇ ਖੇਤਰ ਦੇ ਹੋਰ ਮਾਹਰ ਸ਼ਾਮਲ ਹੋਏ। ਕੱਲ ਨਵੀਂ ਦਿੱਲੀ ਵਿਖੇ ਹੋਏ ਰਾਸ਼ਟਰੀ ਸਹਿਕਾਰੀ ਖੰਡ ਸਨਅਤ ਸੰਮੇਲਨ 2026 ਵਿਚ ਪੰਜਾਬ ਦੀਆਂ 5 ਸਹਿਕਾਰੀ ਖੰਡ ਮਿਲਾਂ ਨੇ ਮਾਲੀ ਪ੍ਰਬੰਧ, ਗੰਨਾ ਵਿਕਾਸ ਅਤੇ ਤਕਨੀਕੀ ਕੁਸ਼ਲਤਾ ਲਈ ਰਾਸ਼ਟਰੀ ਅਵਾਰਡ ਜਿੱਤੇ ਨੇ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾ ਮੰਤਰੀ ਨਿਤਿਨ ਗਡਕਰੀ ਤੋਂ ਅਵਾਰਡ ਪ੍ਰਾਪਤ ਕੀਤੇ। ਸਨਮਾਨਿਤ ਕੀਤੀਆਂ ਗਈਆਂ ਖੰਡ ਮਿਲਾਂ ਵਿਚ ਬਟਾਲਾ ਸਹਿਕਾਰੀ ਖੰਡ ਮਿਲਸ ਲਿਮਿਟਡ, ਫਾਜ਼ਿਲਕਾ ਸਹਿਕਾਰੀ ਖੰਡ ਮਿਲਸ ਲਿਮਿਟਡ, ਬੁੱਢੇਵਾਲ ਸਹਿਕਾਰੀ ਖੰਡ ਮਿਲਸ ਲਿਮਿਟਡ, ਨਕੋਦਰ ਸਹਿਕਾਰੀ ਖੰਡ ਮਿਲਸ ਲਿਮਿਟਡ ਅਤੇ ਭੋਗਪੁਰ ਸਹਿਕਾਰੀ ਖੰਡ ਮਿਲਸ ਲਿਮਿਟਡ ਸ਼ਾਮਲ ਨੇ। ਇਨ੍ਹਾਂ ਮਿਲਾਂ ਨੇ ਵੱਖ ਵੱਖ ਸ਼੍ਰੇਣੀਆਂ ਵਿਚ ਪਹਿਲਾ, ਦੂਜਾ ਅਤੇ ਤੀਜਾ ਇਨਾਮ ਜਿੱਤਿਆ ਹੈ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੇ ਅੱਜ 8 ਸਾਲ ਪੂਰੇ ਕਰ ਲਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤੰਬਰ 2018 ਵਿਚ ਝਾਰਖੰਡ ਦੇ ਰਾਂਚੀ ਤੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਜੋ ਕਿ ਦੁਨੀਆਂ ਦੀ ਸਭ ਤੋਂ ਵੱਡੀ ਸਰਕਾਰੀ ਫੰਡ ਪ੍ਰਾਪਤ ਸਿਹਤ ਬੀਮਾ ਯੋਜਨਾ ਬਣ ਗਈ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨੇ ਡਾਕਟਰੀ ਖਰਚਿਆਂ ਤੇ ਰਿਕਾਰਡ ਬਚਤ ਕੀਤੀ ਅਤੇ ਗਰੀਬਾਂ ਤੇ ਮੱਧ ਵਰਗ ਨੂੰ ਲਾਭ ਪਹੁੰਚਾਇਆ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ 8 ਸਾਲ ਪਹਿਲਾਂ ਆਯੁਸ਼ਮਾਨ ਭਾਰਤ ਇਸ ਵਿਚਾਰ ਨਾਲ ਸ਼ੁਰੂ ਕੀਤਾ ਗਿਆ ਸੀ ਕਿ ਹਰ ਭਾਰਤੀ ਕੋਲ ਉੱਚ ਗੁਣਵੱਤਾ ਅਤੇ ਕਿਫਾਇਤੀ ਸਿਹਤ ਸੰਭਾਲ ਤੱਕ ਪਹੁੰਚ ਹੋਣੀ ਚਾਹੀਦੀ ਏ। ਉਨਾਂ ਕਿਹਾ ਕਿ 60 ਕਰੋੜ ਤੋਂ ਵੱਧ ਲਾਭਪਾਤਰੀਆਂ ਕੋਲ 5 ਲੱਖ ਸਾਲਾਨਾ ਸਿਹਤ ਕਵਰ ਤੱਕ ਪਹੁੰਚੇ, ਜਿਸ ਨਾਲ ਇਹ ਦੁਨੀਆਂ ਦੀ ਸਭ ਤੋਂ ਵੱਡੀ ਸਿਹਤ ਸੰਭਾਲ ਯੋਜਨਾ ਬਣ ਗਈ ਏ। ਦੇਸ਼ ਅੱਜ 11ਵਾਂ ਆਯੁਰਵੇਦ ਦਿਵਸ ਮਨਾ ਰਿਹੈ। ਆਯੁਸ਼ ਮੰਤਰੀ ਪ੍ਰਤਾਪ ਯਾਦਵ ਨੇ ਕਿਹਾ ਕਿ ਆਯੁਰਵੇਦ ਇਕ ਬਿਹਤਰ ਅਤੇ ਸਿਹਤਮੰਦ ਜੀਵਨ ਦੀ ਨੀਂਹ ਏ।
1: हमारे आयुष मंत्रालय ने जो थीम चुनी है वो है बेहतर कल के लिए आयुर्वेद, यानी कि अगर बुढ़ापे में भी अगर हम अच्छा स्वास्थ्य रखना चाहते हैं, जिंदगी हम वहां पर जीना चाहते हैं, तो अभी से आयुर्वेद और आयुष को, योगा को अपनाइए। और इसका जो आयोजन है हमारा ये 23 सितम्बर का, ये साल हम महाराष्ट्र के नागपुर में इसको हम मना रहे हैं।
0: ਓਲੰਪਿਕ ਤਮਗਾ ਜੇਤੂ ਮੀਰਾਬਾਈ ਚਾਨੂ ਨੇ ਜਾਪਾਨ ਵਿਚ ਏਸ਼ੀਆਈ ਖੇਡਾਂ ਵਿਚ ਔਰਤਾਂ ਦੇ ਭਾਰ ਚੁੱਕਣ ਦੇ ਮੁਕਾਬਲੇ ਵਿਚ 49 ਕਿਲੋਗ੍ਰਾਮ ਸ਼੍ਰੇਣੀ ਵਿਚ ਚਾਂਦੀ ਦਾ ਤਮਗਾ ਜਿੱਤਿਆ, ਜਿਸ ਨਾਲ ਭਾਰਤ ਦੇ ਤਮਗਿਆਂ ਦੀ ਗਿਣਤੀ 9 ਹੋ ਗਈ ਏ। ਇਹ ਚਾਨੂ ਦਾ ਏਸ਼ੀਆਈ ਖੇਡਾਂ ਦਾ ਪਹਿਲਾ ਤਮਗਾ ਹੈ। ਚਾਨੂ ਨੇ ਚਾਂਦੀ ਦੇ ਚਮਕੇ ਨੇ ਭਾਰਤ ਦੀ ਵੇਟਲਿਫਟਿੰਗ ਵਿਚ ਏਸ਼ੀਆਈ ਖੇਡਾਂ ਦੇ ਤਮਗੇ ਲਈ 28 ਸਾਲਾਂ ਦੀ ਉਡੀਕ ਖਤਮ ਕੀਤੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਰਾਬਾਈ ਚਾਨੂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਏ। ਆਖਿਰ ਚ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ AI ਦੀ ਨਵੀਂ ਤਕਨੀਕ, ਇੰਟਰਨੈਟ ਅਤੇ ਡਾਟਾ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ ਏ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਟੈਕਸ ਪ੍ਰਸ਼ਾਸਨ ਕਾਗਜ਼ ਤੋਂ ਡਾਟਾ ਸੰਚਾਲਿਤ ਤੇ ਡਿਜੀਟਲੀ ਸੰਚਾਲਿਤ ਪ੍ਰਣਾਲੀਆਂ ਵੱਲ ਵਧ ਰਿਹਾ ਏ। ਪੰਜਾਬ ਦੀਆਂ 5 ਸਹਿਕਾਰੀ ਖੰਡ ਮਿਲਾਂ ਨੇ ਮਾਲੀ ਪ੍ਰਬੰਧ, ਗੰਨਾ ਵਿਕਾਸ ਤੇ ਤਕਨੀਕੀ ਕੁਸ਼ਲਤਾ ਲਈ ਰਾਸ਼ਟਰੀ ਅਵਾਰਡ ਜਿੱਤੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
2: ਆਦਾਬ, ਇਹ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਸ਼ਗੁਫਤਾ ਯਾਸਮੀਨ। وزیر خزانہ نرملا سیتارمن نے نئی دلی میں برکس ٹیکس سربراہان کے اجلاس کا افتتاح کیا اور عالمی سطح پر ہونے والے ٹیکس مذاکرات میں برکس کی مضبوط آواز کی ضرورت پر زور دیا۔ بھارتی ریلوے نے پہلی مرتبہ جنوب وسطی ریلوے پر کوچ 4.2 نصب کرنے کا عمل شروع کیا۔ آیوشمان بھارت پردھان منتری جن آروگیہ یوجنا نے پورے ملک میں عوامی صحت کی سہولیات تک رسائی کو تبدیل کرنے کے 8 سال مکمل کر لیے ہیں۔ وزیر خارجہ ڈاکٹر ایس جے شنکر نے متحدہ عرب امارات اور فرانس کے ہم منصبوں کے ساتھ مصنوعی ذہانت، AI، خلا اور توانائی کے شعبوں میں تعاون کے بارے میں تبادلہ خیال کیا۔ خلیج بنگال کے اوپر بنا ہوا کا گہرا دباؤ ساحل کے قریب آ رہا ہے۔ اڈیشہ اور آندھرا پردیش کے ساحلی علاقوں میں شدید بارش جاری ہے۔ اور ایشیائی کھیلوں 2026 میں جاپان میں بھارتی مردوں اور خواتین کی اسکیٹ ٹیموں نے کانسے کے تمغے جیتے۔ میرا بھائی